ਕਈਆਂ ਉਹ ਗੇਹੂੰ ਦੇ ਆਈ ਲੈ ਆਈ ਜਵਾ ਗੇਹੂੰ ਦੇ ਆਈ ਬਾਲੇ ਆਈ ਜਵਾ ਏ ਮੋਰੇ ਲਗੇ ਨਾ ਘਾਲੇ ਘਵਾ।